0: ਧਰਤੀ ਕਾਬੁਰ ਹਾਲ ਕਰਿਆ, ਵਾ ਬੰਜੜ ਧਰਤੀ ਹੋਈ ਸਪਰਾਜੜ, ਖੇਤਾਂ ਮੈਂ ਕਈ ਸਾਲ ਕਰਿਆ, ਗਊ ਗੋਬਰ ਕੇ ਖਾਦ ਤਾਂ ਹੋਗਾ ਬੰਜੜ ਭੂਮੀ ਕਾ ਸਮਾਧਾਨ, ਧਰਤੀ ਔਰ ਕਿਸਾਨ ਬਚੇ ਸੇ ਖੋਲ ਦਿਓ ਸ਼ਿਕਸ਼ਣ ਸੰਸਥਾਨ, ਯੇ ਤੋ ਹੈ ਕਿਸਾਨ ਕੀ ਹਾਲਾਤ, ਔਰ ਹਮਾਰੀ ਜੋ ਧਰਤੀ ਮਾਤਾ ਹੈ ਵੋ ਵੀ ਆਜ ਕਿਸਾਨ ਕੋ ਮਤਲਬ ਇੱਕ ਮਾਂ ਹੋਣੇ ਕੇ ਨਾਤੇ ਜੋ ਲਾਚਾਰ ਮਾਂ ਹੋਤੀ ਹੈ, ਬੇਟੇ ਕੋ ਯਹੀ ਕਹਿ ਸਕਤੀ ਹੈ ਅਰੇ ਤੋ ਸਰਮਾਲੇ ਕੁਛ, ਇਸ ਪ੍ਰਕਾਰ ਸੇ ਆਜ ਕੇ ਕਿਸਾਨ ਕੋ ਧਰਤੀ ਮਾਤਾ ਵੀ ਬੜੀ ਦਯਨੀ ਹਾਲਤ ਮੇ ਹੋ ਕਰਕੇ ਔਰ ਕਰੁਣਾ ਪੁਕਾਰ ਕਰ ਰਹੀ ਹੈ ਕਿ ਧਰਤੀ ਬੋਲੀ ਮਾਂ ਕਹਿ ਥਾਕਰੇ ਮਾਂ ਪਰ ਜ਼ੁਲਮ ਕਿਸਾਨ ਤਨੇ, ਯੇ ਡੀਏਪੀ ਔਰ ਸਪਰੇ ਕਰਕੇ ਮਰੀ ਕਾਢ ਲਈ ਜਾਨ ਤਨੇ, ਬਹੁਤ ਦੰਤਰਾ ਜ਼ਹਿਰ ਪੀਆ ਵੀ ਕੋਈ ਨਾ ਰਹੀ ਗੁੰਜਾਸ ਮਰੀ, ਜੋ ਤਨੇ ਫਸਲ ਮੈਂ ਦੀਆ ਕਰੂੰ ਥੀ ਮਤਨਾ ਕਰੀਏ ਆਸ ਮਰੀ, ਤੇਰੇ ਡੀਏਪੀ ਔਰ ਸਪਰੇ ਨੇ ਵੀ ਕਰ ਰੱਖੀ ਸੇ ਲਾਸ ਮਰੀ, ਰੇ ਮੈਂ ਕਹਿ ਰਹੀ ਸੂ ਸਹੀ ਸਚਾਈ ਤੂੰ ਸਮਝਾ ਬਕਵਾਸ ਮਰੀ, ਮੇਰੀ ਪਰਤ ਕਮਜ਼ੋਰ ਕਰੀ ਦਿਆ ਗੇ ਰਿਜ਼ਰ ਬੇਈਮਾਨ ਤਨੇ, ਡੀਏਪੀ ਔਰ ਸਪਰੇ ਕਰਕੇ ਮਰੀ ਕਾਢ ਲਈ ਜਾਨ ਤਨੇ, ਅਰੇ ਸਪੂਤ ਕਮਾਓ ਭਾਰਤ ਕੇ, ਅਰੇ ਸਪੂਤ ਕਮਾਓ ਭਾਰਤ ਕੇ, ਨਾ ਮਾਤਾ ਕਾ ਵੀ ਖਿਆਲ ਕਰਿਆ, ਤੇਰੇ ਸਪਰੇ ਖਾਦ ਦੁਆਈਆਂ ਨੇ ਮੇਰਾ ਫੀਮੀ ਵਾਲਾ ਹਾਲ ਕਰਿਆ, ਕਿਉਕਰ ਦੇਊ ਫਸਲ ਤੇਰੇ ਯੂਰੀਆ ਨੇ ਕਲਜ਼ਾ ਗਾਲ ਕਰਿਆ, ਅਰੇ ਤੇਰੀ ਦਵਾਈ ਚਾਹ ਪੱਤੀ ਨੇ ਮੇਰੇ ਜਿਗਰ ਮੈਂ ਸਾਲ ਕਰਿਆ, ਅੰਗਰੇਜ਼ੀ ਖਾਤ ਗੇਰ ਕੇ ਨੇ ਦੀ ਖੋ ਖੇਤੀ ਕੀ ਖਾਨ ਤਨੇ, ਡੀਏਪੀ ਔਰ ਸਪਰੇ ਕਰਕੇ ਮੇਰੀ ਕਾਢ ਲਈ ਜਾਨ ਤਨੇ, ਲੀਲਾ ਰਾਮ ਖੇੜੀ ਵਾਲੇ ਗੁਰੂ ਮੈਨ ਪਾਲ ਸਮਰਲੇ ਤੂੰ, ਅਰੇ ਖੁਦ ਮਾਤਾ ਕਾ ਖੂਨ ਕਰਨੀਆ ਉਸ ਈਸ਼ਵਰ ਤਾਂ ਡਰਲੇ ਤੂੰ, ਅੰਗਰੇਜ਼ੀ ਖਾਦ ਦੁਆਈਆਂ ਤੇ ਘੂੰਟ ਸਬਰ ਕੀ ਭਰਲੇ ਤੂੰ, ਹਮ ਆਪਣਾ ਦੇਸੀ ਖਾਦ ਬਣਾਵਾ ਨਿਉ ਪ੍ਰਤੀਗਿਆ ਕਰਲੇ ਤੂੰ, ਜੇ ਗਊ ਗੋਬਰ ਕਾ ਖਾਦ ਬਣਾਓ ਪੂਜਾ ਹਿੰਦੁਸਤਾਨ ਤਨੇ, ਡੀਏਪੀ ਔਰ ਸਪਰੇ ਕਰਕੇ ਮੇਰੀ ਕਾਢ ਲਈ ਜਾਨ ਤਨੇ। ਅਬ ਯੇ ਧਰਤੀ ਮਾਤਾ ਕੀ ਪੁਕਾਰ ਥੀ, ਔਰ ਕਈ ਭਾਈ ਇਹ ਸੋਚ ਰਹੇ ਹੋਗੇ ਕਿ ਭਾਈ ਭਾਵਨਾ ਮੈਂ ਬਹਿ ਕਰਕੇ ਯੇ ਲੀਲਾ ਰਾਮ ਜੀ ਧਰਤੀ ਕਭੀ ਬੋਲ ਨਹੀਂ ਸਕਤੀ, ਇਸ ਪ੍ਰਕਾਰ ਕੀ ਯਦੀ ਕਿਸੇ ਕੇ ਸ਼ੰਕਾ ਹੋ ਜਾਏ ਤੋ ਧਰਤੀ ਬੋਲ ਤੋ ਨਹੀਂ ਸਕਤੀ, ਲੇਕਿਨ ਧਰਤੀ ਕੀ ਹਾਲਾਤ ਯੇ ਹੈ, ਔਰ ਅਬ ਮੈਂ ਆਪਕੇ ਸਾਹਮਣੇ ਵਿਗਿਆਨਿਕ ਤੱਥ ਪੇਸ਼ ਕਰਨਾ ਚਾਹੂੰਗਾ, ਜਿਨ ਕੋ ਹਮਾਰਾ ਐਗਰੀਕਲਚਰ ਸਮਾਜ ਵੀ ਮਾਨਤਾ ਹੈ, ਕਿ 16 ਤੱਤਵ ਚਾਵੇ ਪੌਦਾ ਤੁਮਨੇ ਚਾਰ ਦੀਏ ਹੈ, ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ, ਆਦਿ ਕਾਲ ਮੈਂ ਮਾਨਵ ਨੇ ਧਰਤੀ ਪਰ ਫਸਲ ਉਗਾਲੀ, ਧਰਤੀ ਕੇ ਤੱਤਵ ਪੌਦਾ ਲੈ ਜਾ ਧਰਤੀ ਰਹੇਗੀ ਖਾਲੀ, ਧਰਤੀ ਕੋ 16 ਤੱਤਵ ਦੇਣੇ ਦੇਸੀ ਖਾਦ ਬਣਾ ਲਈ, ਦੇਸੀ ਖਾਦ ਤੇ ਧਰਤੀ ਪੌਦਾ ਦੋਨੋਂ ਚੀਜ਼ ਬਚਾ ਲਈ, ਕਰੋੜੋ ਵਰਸ ਫਸਲ ਉੱਗੀ ਜਬ ਦੇਸੀ ਖਾਦ ਦੀਏ ਹੈ, ਆ ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ, ਫਿਰ ਕਰੋੜੋ ਵਰਸੋ ਬਾਅਦ ਵੀ ਸੋ ਮੈਂ ਇੱਕ ਤਕਨੀਕੀ ਛਾਈ, ਚਾਰ ਤੱਤਵ ਕਾ ਖਾਦ ਬਣਿਆ ਔਰ ਜ਼ਹਿਰ ਕੀ ਬਣੀ ਦਵਾਈ, ਐਨ ਪੀ ਕੇ ਔਰ ਜ਼ੈਡ ਐਨ ਬਣ ਗਏ ਤੱਤਵ ਗੋਣ ਕਮੀ ਆਈ, ਧਰਤੀ ਪੌਦਾ 16 ਚਾਵੇ ਤੱਤਵ ਚਾਰ ਮਿਲੇ ਭਾਈ, ਧਰਤੀ ਮੈਂ ਹੋਏ ਚਾਰ ਗਣੇ ਕਰ 12 ਬਾਹਰ ਦੀਏ ਹੈ, ਆ ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ, ਐਨ ਪੀ ਕੇ ਔਰ ਜ਼ੈਡ ਐਨ ਸੇ ਅਭਿਪ੍ਰਾਏ ਹੈ, ਐਨ ਸੇ ਨਾਈਟ੍ਰੋਜਨ, ਪੀ ਸੇ ਫਾਸਫੋਰਸ, ਕੇ ਸੇ ਪੋਟਾਸ਼ੀਅਮ, ਜ਼ੈਡ ਐਨ ਸੇ ਜ਼ਿੰਕ, ਇਹਨਾਂ ਨੇ ਨਾਈਟ੍ਰੋਜਨ ਦੇ ਦਿਆ ਯੂਰੀਆ ਮੈਂ, ਫਾਸਫੋਰਸ ਪੋਟਾਸ਼ੀਅਮ ਦੀਆ ਡੀਏਪੀ ਮੈਂ, ਜ਼ਿੰਕ ਕੀ ਅਲਗ ਸੇ 10 ਕਿਲੋ ਕੀ ਥੈਲੀ ਡਾਲਨੇ ਕੀ ਸਲਾਹ ਦੇਤੇ ਹੈ, ਇਸ ਲਈ 12 ਗੋਣ ਸਮਾਪਤ ਹੋਗਾ, 12 ਗੋਣ ਤੱਤਵ ਸਮਾਪਤ ਹੋ ਚੁੱਕੇ ਹੈ, ਉਹ ਕੌਣ ਕੌਣ ਸੇ, ਐਨ ਪੀ ਕੇ ਔਰ ਜ਼ੈਡ ਐਨ ਬਣ ਗਏ, ਸੀ ਐਚ ਓ ਫਿਰ ਕਮ ਹੋ ਗਏ, ਸੀ ਏ ਸੀ ਯੂ ਸੀ ਐਲ ਐਮ ਜੀ ਐਸ ਬੀ ਗੋਣ ਖਤਮ ਹੋ ਗਏ, ਐਮ ਓ ਐਫ ਈ ਸੀ ਓ ਤੱਤਵ ਧਰਤੀ ਮੈਂ ਬੇਦਮ ਹੋ ਗਏ, ਯੇ ਤੱਤਵ ਗੋਣ ਖਤਮ ਹੋਣੇ ਤਾਂ ਕੀਟ ਬਣ ਕੇ ਗਮ ਹੋ ਗਏ, ਕੀਟ ਪਤੰਗ ਕਿਉਂ ਵੱਡੇ ਕਿਸੇ ਨੇ ਨਹੀਂ ਵਿਚਾਰ ਦੀਏ ਹੈ, ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ, ਸੀ ਸੇ ਕਾਰਬਨ, ਐਸ ਸੇ ਹਾਈਡਰੋਜਨ, ਓ ਸੇ ਆਕਸੀਜਨ, ਸੀ ਏ ਸੇ ਕੈਲਸ਼ੀਅਮ, ਸੀ ਯੂ ਸੇ ਕਾਪਰ, ਸੀ ਐਲ ਸੇ ਕਲੋਰਿਨ, ਐਮ ਜੀ ਸੇ ਮੈਗਨੀਸ਼ੀਅਮ, ਐਸ ਸੇ ਸਲਫਰ, ਬੀ ਸੇ ਬੋਰੋਨ, ਐਮ ਓ ਸੇ ਮੋਲੀਬਡਨਮ, ਐਫ ਈ ਸੇ ਫੇਰਨ, ਸੀ ਓ ਸੇ ਕੋਬਾਲਟ, ਯੇ 12 ਗੋਣ ਤੱਤਵ ਬਿਲਕੁਲ ਖਤਮ ਹੋ ਚੁੱਕੇ ਹੈ, ਇਸੀ ਲਈ ਹਮਨੇ ਇਸ ਕਲੀ ਮੈਂ ਕਹਿਣਾ ਪੜਿਆ ਕਿ ਕੀਟ ਬਡਣ ਕੀ ਜੜ ਸੁਣ ਲਓ ਭਾਈ, ਤੱਤਵ ਖਤਮ ਹੋਏ 12, ਜੜਕੋ ਛੋੜ ਜੁਟਿਆ ਦੁਨੀਆ ਮੈਂ ਕੀਟਨਾਸ਼ਕ ਪਰ ਜਗ ਸਾਰਾ, ਮਿੱਤਰ ਕੀਟ ਖਤਮ ਹੋ ਗਿਆ, ਨੁਕਸਾਨ ਕਰਨੀਆ ਨਾ ਮਾਰਿਆ, ਅਮਰੀਕਨ ਸੁੰਡੀ ਮਰੀ ਨਹੀਂ, ਕੀਟਨਾਸ਼ਕ ਪਹਿਲ ਹੋਆ ਤਾਰਾ, ਇਸ ਕੀਟਨਾਸ਼ਕ ਨੇ ਧਰਤੀ ਪੌਦਾ ਕਰਤੰਗ ਜ਼ਮੀਦਾਰ ਦੀਏ ਹੈ, ਆ ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ, ਗਊ ਗੋਬਰ ਔਰ ਮੂਤਰ ਮੈਂ ਸਭ 16 ਤੱਤਵ ਪਾਵੇ, ਚਾਹੇ ਲੈਬੋਰਟਰੀ ਮੈਂ ਚਾਹ ਕਰਾ ਲਓ, ਜੇ ਮੇਰਾ ਯਕੀਨ ਨਾ ਆਵੇ 16 ਤੱਤਵ ਕਾ ਖਾਦ ਦਿਓ ਧਰਤੀ ਪੌਦਾ ਬਚ ਜਾਵੇ, ਫੇਰ ਕਿਸਾਨ ਵੀ ਬਚ ਜਾਗਾ, ਇਹ ਲੀਲਾ ਰਾਮ ਬਤਾਵੇ, ਗੁਰੂ ਮੈਨ ਪਾਲ ਔਰ ਗਊ ਮਾਤਾ ਨੇ ਕਰ ਉਧਾਰ ਦੀਏ ਹੈ, ਛਿੜਕਿਆ ਜ਼ਹਿਰ ਜ਼ਮੀਨ ਜੀਵਾਣੂ ਸਾਰੇ ਮਾਰ ਦੀਏ ਹੈ।
1: ਇਤਨੀ ਬੜੀਆ ਲੋਕ ਕਵਿਤਾਈ ਕੇ ਲਈ ਸ਼੍ਰੀ ਕ੍ਰਿਸ਼ਨ ਲਾਲ ਲੀਲਾ ਸ਼ਾਸਤਰੀ ਗਾਓ ਖੇੜੀ ਚੋਪਤਾ ਜਲਾਏ ਸਰ, ਆਪਕਾ ਬਹੁਤ ਬਹੁਤ ਧੰਨਵਾਦ।